ਉਹਨਾਂ ਨੇ ਫਿਰ ਉਸ ਬੱਚੇ ਨੂੰ ਪਿਆਰ ਦਿੱਤਾ ਤੇ ਆਖਿਆ ਭਾਈ ਹੁਣ ਜਿਵੇਂ ਵੀ ਹੋਵੇ ਹੁਣ ਤੈਨੂੰ ਇਹ ਦੁੱਧ ਪੀਣਾ ਪਏਗਾ ਇਹਨਾਂ ਦੇ ਘਰ ਵਿੱਚ ਪਲਣਾ ਪਏਗਾ ਪਰ ਅਸੀਂ ਵਾਅਦਾ ਕਰਦੇ ਹਾਂ ਕਿ ਸੰਸਾਰ ਵਿੱਚ ਰਹਿੰਦਿਆਂ ਵਿਚਰਦਿਆਂ ਤੂੰ ਈਸ਼ਵਰ ਦਾ ਨਾਮ ਚੇਤੇ ਰੱਖੇਗਾ ਤੈਨੂੰ ਸਦਾ ਯਾਦ ਰਹੇਗਾ ਤੋ ਭਗਤ ਰਵਿਦਾਸ ਜੀ ਜਦੋਂ ਯੁਵਾ ਅਵਸਥਾ ਵਿੱਚ ਆਏ ਆਪ ਦਾ ਬਚਪਨ ਵੀ ਭਗਤੀ ਭਾਵ ਵਿੱਚ ਬੀਤਿਆ ਤੇ ਜਵਾਨੀ ਵੀ ਭਗਤੀ ਭਾਵ ਵਿੱਚ ਬੀਤੀ ਕਈ ਵਾਰਾਂ ਆਪ ਨੂੰ ਈਸ਼ਵਰ ਦੇ ਦਰਸ਼ਨ ਹੋਏ ਤੇ ਅੱਜ ਜਦੋਂ ਭਗਵਾਨ ਜੀ ਦੇ ਦਰਸ਼ਨ ਹੋਏ ਨੇ ਤੇ ਭਗਵਾਨ ਜੀ ਚੋਜ ਕਰਨ ਲਈ ਕਹਿਣ ਲੱਗੇ ਸਾਨੂੰ ਛੂਤ ਨਾ ਕਰ ਸਾਨੂੰ ਝੂਠਾ ਨਾ ਕਰ ਉਚਾਰਨ ਕਰੋ ਸ੍ਰੀ ਵਾਹਿਗੁਰੂ ਕਿਉਂਕਿ ਤੂੰ ਚੁਮਿਆਰ ਹੈ ਅਸੀਂ ਪਵਿੱਤਰ ਹਾਂ ਚੋਜ ਸਨ ਤਾਂ ਭਗਤ ਜੀ ਕਹਿੰਦੇ ਹਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਹੇ ਈਸ਼ਵਰ ਹੇ ਵਾਹਿਗੁਰੂ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਕੈਸਾ ਹੈ ਕਦੀ ਗਹਿਣਾ ਸੋਨੇ ਦਾ ਜੋ ਗਹਿਣਾ ਹੈ ਔਰ ਸੋਨੇ ਦੀ ਅਸ਼ਰਫੀ ਵਿੱਚ ਕੋਈ ਫਰਕ ਲੱਗਿਆ ਉਚਾਰਨ ਕਰੋ ਸ੍ਰੀ ਵਾਹਿਗੁਰੂ ਕਨਕ ਕਟਕ ਜਿਸ ਤਰ੍ਹਾਂ ਸੋਨੇ ਵਿੱਚ ਤੇ ਸੋਨੇ ਦੇ ਗਹਿਣੇ ਵਿੱਚ ਕੋਈ ਫਰਕ ਨਹੀਂ ਇਸੇ ਤਰ੍ਹਾਂ ਤੇਰੇ ਵਿੱਚ ਔਰ ਮੇਰੇ ਵਿੱਚ ਵੀ ਕੋਈ ਫਰਕ ਨਹੀਂ ਉਚਾਰਨ ਕਰੋ ਸ੍ਰੀ ਵਾਹਿਗੁਰੂ ਜਿਸ ਤਰ੍ਹਾਂ ਜਲ ਵਿੱਚ ਬੁਲਬੁਲੇ ਉੱਠਦੇ ਹਨ ਉਹ ਕੋਈ ਜਲ ਤੋਂ ਵੱਖਰੇ ਨਹੀਂ ਹੁੰਦੇ ਉਹਨਾਂ ਦੀ ਹੋਂਦ ਜ਼ਰੂਰ ਵੱਖਰੀ ਹੁੰਦੀ ਹੈ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ ਇਸੇ ਤਰ੍ਹਾਂ ਹੇ ਵਾਹਿਗੁਰੂ ਅਸੀਂ ਤੇਰੀ ਅੰਸ਼ ਹਾਂ ਜਿਸ ਤਰ੍ਹਾਂ ਕਨਕ ਕਟਕ ਜਲ ਤਰੰਗ ਜੈਸਾ ਜਿਸ ਤਰ੍ਹਾਂ ਸੋਨੇ ਦੇ ਗਹਿਣੇ ਵਿੱਚ ਔਰ ਸੋਨੇ ਵਿੱਚ ਕੋਈ ਫਰਕ ਨਹੀਂ ਜਲ ਦੇ ਤਰੰਗ ਵਿੱਚ ਔਰ ਜਲ ਵਿੱਚ ਕੋਈ ਫਰਕ ਨਹੀਂ ਹੇ ਵਾਹਿਗੁਰੂ ਅਸੀਂ ਵੀ ਤੇਰੀ ਅੰਸ਼ ਹਾਂ ਆਪ ਦੇ ਵਿੱਚ ਔਰ ਸਾਡੇ ਵਿੱਚ ਕੀ ਫਰਕ ਹੈ ਭਗਤ ਜੀ ਬੜੇ ਪਿਆਰ ਨਾਲ ਭਗਵਾਨ ਵੀ ਚੋਜ ਕਰ ਰਹੇ ਹਨ ਤੇ ਭਗਤ ਵੀ ਚੋਜ ਕਰ ਰਿਹਾ ਹੈ ਭਗਵਾਨ ਜੀ ਦੇ ਨਾਲ

ਆਉਂਦਾ ਹੈ ਤਾਂ ਹੋਰ ਸੰਸਾਰ ਮੇ ਅਨੇਕਾਂ ਪਾਪੀ ਹਨ ਉਹ ਕਿਉਂ ਨਹੀਂ ਤਰੇ ਤਾਂ ਭਗਤ ਰਵਿਦਾਸ ਜੀ ਕਹਿੰਦੇ ਹਨ ਹੇ ਬੇਅੰਤ ਰੂਪ ਅਕਾਲ ਪੁਰਖ ਜੇ ਕਰਕੇ ਆਪ ਬਹੁੜੋ ਚਰਨੀ ਲਾਓ ਆਪ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੋ ਉਹੀ ਤਰ ਸਕਦੇ ਹਨ ਜੇ ਉਹ ਵੀ ਆਪ ਦੇ ਚਰਨੀ ਲੱਗਦੇ ਤਾਂ ਉਹਨਾਂ ਨੇ ਵੀ ਤਰ ਜਾਣਾ ਸੀ ਜਿਹੜਾ ਵੀ ਕੋਈ ਤੇਰੇ ਚਰਨਾਂ ਨਾਲ ਜੁੜਦਾ ਉਹ ਤਰ ਹੀ ਤਾਂ ਜਾਂਦਾ

ਚਰਨਾਂ ਨਾਲ ਜੁੜਿਆ ਰਹਾਂ, ਤੇਰੇ ਚਰਨਾਂ ਵਿੱਚ ਬਹਿ ਕੇ ਸਿਮਰਨ ਕਰਦਾ ਰਹਾਂ। ਕੋਈ ਸਵਾਸ ਸਿਮਰਨ ਤੋਂ ਬਿਨਾਂ ਖਾਲੀ ਨਾ ਜਾਵੇ ਤਾਂ ਭਗਵਾਨ ਜੀ ਨੇ ਪ੍ਰਸੰਨ ਹੋ ਕੇ ਆਪਣੀ ਗੱਲ ਨਾਲ ਲਾ ਕੇ ਇਹ ਗੱਲ ਮੰਨੀ, ਬਾਈ ਵਾਕਿਆ ਹੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੁਣ ਕੋਈ ਫਰਕ ਨਹੀਂ ਰਿਹਾ ਕਿਉਂਕਿ ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਜਿਨ੍ਹਾਂ ਨੇ ਭਾਈ ਸਿਮਰਨ ਦੀ ਕਮਾਈ ਕੀਤੀ ਹੈ, ਸਿੱਖ ਵਿੱਚ ਤੇ ਗੁਰੂ ਵਿੱਚ ਫਰਕ ਨਹੀਂ ਰਹਿ ਜਾਂਦਾ। ਸਿੱਖ ਗੁਰੂ, ਗੁਰੂ ਸਿੱਖ ਹੈ, ਇੱਕ ਹੋ ਜਾਂਦਾ ਹੈ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ। ਆਖਰੀ ਤੁਕਾਂ ਵਿੱਚ ਭਗਤ ਰਵਿਦਾਸ

Yeah.

ਵਿੱਚ ਅਡਵੈਰ ਨੂੰ ਮਾਰ ਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ ਕਿ ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਬੇ ਜਿਹੜੇ ਜ਼ਲਮ ਕਿ ਨਰੈਣੂ ਮਹੰਤ ਕਰ ਗਿਆ ਕਿ ਕੌਮ ਲਈ ਕੁਰਬਾਨੀ ਕੋਈ ਕਰੇ ਵਿਰਲਾ ਬੇ ਜਿਹੜਾ ਉਹ ਭਿੰਡਰਾਂ ਵਾਲਾ ਸੰਤ ਕਰ ਗਿਆ ਕਿ ਉਹ ਦਿਲਵਾਰਾ ਹਮੇਸ਼ਾ

ਗੁਰੂ ਸਾਹਿਬਾਂ ਦੀ ਪਾਵਨ ਪਿੱਤਰ ਹਜ਼ੂਰ ਦੇ ਚਰਨਾਂ ਵਿੱਚ ਜੁੜ ਬੈਠੇ ਗੁਰੂ ਮਾਈ ਭਾਈ ਸਾਧ ਸੰਗਤ, ਹੁਕਮ ਲੱਗਾ ਹੈ ਸਾਰਿਆਂ ਤੇ ਵੀ ਕਥਾ ਨਹੀਂ ਔਰ ਚਾਹੀਦੀ ਵੀ ਨਹੀਂ। ਸਮੇਂ ਸਮੇਂ ਨਾਲ ਕਥਾ ਵੀ ਚਾਹੀਦੀ ਹੈ, ਸਮੇਂ ਸਮੇਂ ਨਾਲ ਜੈਸਾ ਸਮਾਂ ਹੋਵੇ ਵੈਸਾ। ਕਿਰਪਾ ਕੀਤੀ ਹੈ ਬਖਸ਼ਿਸ਼, ਮੈਂ ਸੋਚ ਰਿਹਾ ਸਾਂ ਕਿਉਂਕਿ ਰੰਗੀਲਾ ਸਾਹਿਬ ਨੂੰ ਭੁੱਲਣ ਦੀ ਵੀ ਆਦਤ ਹੈ, ਪਰ ਭੁੱਲੇ ਨਹੀਂ, ਯਾਦ ਰੱਖਿਆ। ਬੜੀ ਕਿਰਪਾ ਹੈ, ਭਾਈ ਸਾਹਿਬ ਵੀ ਦੇਹਰਾਦੂਨ ਤੋਂ ਆਏ ਨੇ, ਮੈਂ ਵੀ ਦਿੱਲੀ ਤੋਂ ਆਇਆ। ਦੋਨਾਂ ਦੇ ਸ਼ਹਿਰ ਨੂੰ ਦੱਦਾ ਲੱਗਦਾ ਪਰ ਦਿੱਲੀ ਦੂਰ ਹੈ, ਕਿਲੋਮੀਟਰ ਨਾਪ ਕੇ ਵੇਖ ਲਿਆ ਜੀ। ਪਰ ਇੱਕ ਸਤਿਕਾਰ ਵਜੋਂ, ਕਿਉਂਕਿ ਸ਼ੁਰੂਆਤ ਹੋਈ ਸੀ ਪੰਥ ਦੀ ਪ੍ਰਮੁੱਖ ਮਹਾਨ ਹਸਤੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨਾਲ, ਅਤੇ ਸੰਪੂਰਨਤਾ ਵੀ ਹੋਏਗੀ ਮਹਾਨ ਹਸਤੀ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ, ਸਿਰਫ ਨਾਮ ਦੇ ਸਾਧੂ ਨਹੀਂ ਬਾਕੀ ਵੀ ਸਾਧੂ ਹੀ ਨੇ। ਗੁਰੂ ਬਖਸ਼ਿਸ਼ ਕਰੇ, ਸਮੇਂ ਦਾ ਰਾਗ ਹੈ, ਇਹ ਦਿਨ ਚੱਲ ਰਹੇ ਨੇ ਮੇਘ ਮਲਹਾਰ ਦੇ, ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ। ਨਾਨਕ ਬਿਜਲੀਆਂ ਚਮਕਣ ਕੁਰਨ ਘਟਾ ਅਤ ਕਾਲੀਆਂ, ਬਰਸਨ ਮੇਘ ਅਪਾਰ ਨਾਨਕ ਸੰਗਮ ਪ੍ਰੀਸ ਹੁੰਦੀਆਂ। ਔਰ ਸ਼ਰਮ ਕਰਦੇ ਹਾਂ।

ਸਤਿਗੁਰ ਦੀ ਪੰਥ ਕੇ ਸਾਹਿਬ ਵਿੱਚ ਸਨਮਾਨੇ ਦੀਮਾਨ ਨਿਤਾਣੇ ਰਤਾਨ ਸੰਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਡਾਇਰੈਕਟਰ ਬੜੀ ਅਕੀਦਤ ਦੇ ਨਾਮ ਨੇ ਬੈਠੀ ਗੁਰੂ ਘਰ ਸਿੰਘ ਜੀ ਆਪ ਜੀ ਸਰਕਾਰ ਦੇ ਦਾਵੇ ਹੋ ਜੋ ਆਪ ਜੀ ਜ਼ਿੰਦਗੀ ਦੇ ਇਤਨੇ ਅਹਿਮ ਭਰੇ ਮਸਲਿਆਂ ਦੇ ਵਿੱਚੋਂ ਆਪ ਜੀ ਨੂੰ ਸਮਾਂ ਕੱਢਿਆ ਜਦੋਂ ਆਪ ਜੀ ਨੇ ਸੋਚ ਲਿਆ ਕਰ ਆਪਾਂ ਉੱਤਰ ਬਾਅਦ ਜਾਣਾ ਹੈ ਇਹ ਗੱਲ ਨਾਲ ਹੀ ਘੱਟ ਆਇਦ ਹੋ ਗਈ ਸਤਿਗੁਰੂ ਪੈ ਗਿਆ ਆ ਗਏ ਹੋ ਗਏ ਸਤ ਜੀ ਨੇ ਆਪ ਨੂੰ ਬੜੇ ਸੁੰਦਰ ਅੰਦਾਜ਼ ਦੇ ਨਾਲ ਉਹ ਸੰਗੀਤ ਦੀਆਂ ਗੱਲਾਂ ਕੀਤੀਆਂ ਹਨ ਸਤਿਗੁਰੂ ਜੀ ਬਾਂਹ ਲੋਕ ਬੈਠੇ ਕੰਕਨ ਜੀ ਰਣਜੀਤ ਸਿੰਘ ਸਾਹਿਬ ਜੀ ਦਸ਼ਿਆ ਸਾਹਿਬ ਜੀ ਕਾਂਤ ਜੀ ਮੇਰੇ ਜੀ ਅਜਿੰਦਰ ਸੀਤਲ ਸਿੰਘ ਜੀ ਬੈਠੇ ਹਨ ਸਤਿਗੁਰੂ ਜੀ ਜੋ ਸੰਗੀਤ ਹੈ ਗਾਉਣ ਦਾ ਇਹ ਗੱਲ ਤਾਂ ਨਹੀਂ ਮਜ਼ਬੂਤ ਬਿਲਕੁਲ ਗੱਲ ਤਾਂ ਨਹੀਂ ਜੇ ਕੰਨਾਂ ਚ ਗੱਲ ਪੈ ਗਈ ਨਹੀਂ ਕਦੇ ਵੀ ਇਹਨੇ ਰਾਜੀ ਹੋ ਗਏ ਇੰਨੇ ਰਾਜੀ ਨਹੀਂ ਸੀ ਬਣਨੇ ਜੇ ਗੱਲ ਦਾ ਮਜ਼ਬੂਤ ਨਾ ਬਣਦਾ ਗੱਲ ਆਦ ਗੱਲ ਹੈ ਮਿਹਨਤ ਜਿਹਨੇ ਕੀਤੀ ਸੁਪਾਰਤ ਹੈ ਜਿਹੜਾ ਮਰਜ਼ੀ ਕਰਦਾ ਹੈ ਇਹ ਕਰਨ ਦਾ ਕੰਮ ਹੈ ਗੱਲ ਦਾ ਕੋਈ ਮਜ਼ਬੂਤ ਨਹੀਂ ਜਿਹਨੇ ਕਰਨਾ ਹੈ ਉਹਨੂੰ ਸਾਧਨ ਦੀ ਰੋਟੀ ਨਹੀਂ ਮਿਲਣੀ ਪਹਿਲੀ ਗੱਲ ਸਾਡੇ ਤੇ ਅੱਖਰ ਲੱਗ ਗਿਆ ਹੈ ਇਹ ਆੜ ਹੈ ਸਾਜਨ ਜੀ ਪਾਤਸ਼ਾਹ ਜੀ ਕਿਹਾ ਤੁਹਾਡੀ ਬਚਾਰਾ ਬਿਲਕੁਲ ਨਹੀਂ ਮਿਲਦਾ ਸੀ ਇਸੇ ਕੰਕਨ ਜੀ ਗੁਰੂ ਗ੍ਰੰਥ ਵਿੱਚ ਹੈ ਮੈਂ ਦੋ ਗੱਲਾਂ ਕਹਿ ਕੇ ਸਾਜਨ ਜੀ ਦੁਨੀਆਂ ਦੇ ਦੋ ਫਾਇਨ ਆਰਟ ਹਨ ਤੀਜਾ ਦੁਨੀਆਂ 'ਚ ਕੰਮ ਕੋਈ ਦੋ ਕਿਹੜੇ ਕੰਮ ਦੋਵਾਂ ਅਤੇ ਪੇਂਟਿੰਗ ਪੇਂਟਿੰਗ ਦਾ ਜ਼ਰੂਰ ਬਣ ਗਿਆ ਗਾਣੇ ਦਾ ਕੋਈ ਸਰੂਪ ਨਹੀਂ ਨਾ ਸ਼ਬਦ ਦਾ ਸਰੂਪ ਹੈ ਨਾ ਆਹ ਦਾ ਸਰੂਪ ਹੈ ਨਾ ਪਰਮੇਸ਼ਵਰ ਇਹ ਇੰਨੇ ਜਵਾਬ ਹੈ ਜੇ ਜਦੋਂ ਸਾਨੂੰ ਸਮਝ ਆ ਕਿ ਕੀਰਤਨ ਕੀ ਹੈ ਤਾਂ ਫਿਰ ਸਾਚਨ ਦੀ ਆਵਾਜ਼ ਦੀ ਲੋੜ ਨਹੀਂ ਝਗੜੇ ਦੀ ਲੋੜ ਨਹੀਂ ਝਗੜੇ ਤਾਂ ਭੁਗਣਗੇ ਲਾਸਟ 25 ਮਿੰਟ ਟਾਈਮ ਹੈ ਲਾਸਟ ਤਕਰੀਬਨ 20-22 ਮਿੰਟ ਕਰੀ ਸਮਾਪਤੀ ਕਰਨਗੇ ਸ਼ਬਦ ਦੀ ਠੀਕ ਹੈ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਸਭ ਜੋ ਬਣਾਣੀ ਹਾਲਾਤ ਤਕਲੀਫ ਹੈ ਯਤਨ ਕਰਾਂਗੇ ਤਾਂ ਵੀ ਨਹੀਂ ਕਹਿ ਸਕਦੇ ਇਹ ਬਹੁਤ ਮਹਾਨ ਬਾਤ ਹੈ ਅਸੀਂ ਆਪਣੇ ਅੱਗੇ ਦੀ ਬਿਲਕੁਲ ਪ੍ਰਤੀਤ ਹੈ ਆਓ ਆਪ ਜੀ ਸੋਚੇ ਦਾ ਜਵਾਬ ਮੈਂ ਪੂਰ ਸਕੇ ਵਿੱਚ ਲੱਭ ਦੋ ਨਜ਼ਦੀਕ ਸੇਵਕ ਦੀ ਇਜਾਜ਼ਤ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਚਰਨਾਂ ਅੰਦਰ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ, ਉਤਸ਼ਾਹ ਸਹਿਤ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਬਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਪੁੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆਂ, ਬਖਸ਼ਿਸ਼ ਕਰਦਿਆਂ ਹੋਇਆਂ, ਦੁਨੀਆਦਾਰੀ ਨਿਭਾਉਂਦਿਆਂ ਹੋਇਆਂ ਪਰਮੇਸ਼ਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵੀਚਾ, ਇੱਕ ਵਾਹਤ ਅਤੇ ਨੇੜੇ ਦਾ ਢੰਗ ਹੈ, ਸੁਚੱਜਾ ਢੰਗ ਹੈ, ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿਵ ਸੁਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ, ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ, ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ, ਲੇਕਿਨ ਪਹਿਲਾਂ ਉਤਸ਼ਾਹ ਨਾਲ, ਉਮਾਹ ਨਾਲ, ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ, ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਹੈ, ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਹੈ, ਕਾਹਲੀ ਦਿਖਾ ਜਾਂਦਾ ਹੈ, ਸੁਸਤੀ ਦਿਖਾ ਜਾਂਦਾ ਹੈ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਹੈ, ਅੱਗੇ ਕਰਦੇ ਆਏ ਹਾਂ, ਥੋੜੇ ਦਿਨ ਰੈਸਟ ਕਰ ਲਈਏ, ਇਹ ਜੋ ਕਾਹਲੀਆਂ ਦਿਖਾਉਂਦਾ ਹੈ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ, ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ, ਛਕਦੇ ਧਿਆਨ ਨਾਲ, ਗੌਰ ਨਾਲ, ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ, ਜੀਭਾ ਕੱਟੀ ਜਾਂਦੀ, ਲਹੂ ਵਗ ਜਾਂਦਾ, ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ, ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ, ਯੋਗ ਚਬਾਉਣਾ, ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ, ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ। ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ, ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ, ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ, ਹਰਾਰਤ ਤੇ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ। ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ, ਤੰਦਰੁਸਤੀ ਲਈ, ਚੁਸਤੀ ਲਈ, ਚਲਾਕੀ ਲਈ, ਅਲਰਟਪਣ ਲਈ, ਸਾਵਧਾਨੀ ਲਈ, ਉਹਦੇ ਵਿੱਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ। ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ, ਇਹ ਸਭ ਕੁਝ ਸਾਵਧਾਨੀ ਨਾਲ ਹੋਇਆ, ਸੁਰਤ ਨਾਲ ਹੋਇਆ, ਧਿਆਨ ਨਾਲ ਹੋਇਆ। ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ, ਸਾਵਧਾਨੀ ਨਾਲ ਕੰਮ ਕਰਨਾ
لیکن اندر گیا پھر کانشیس مائنڈ تے سب کانشیس مائنڈ یہ کام کرتے ہیں. ساودھانی نال گراہی کھاتی بے دھیانی نال ہضم ہوندی گئی تے شکتی برقرار رہی, انسان ترتا پھرتا رہا, کاروبار کرتا رہا. یہ تے مادے دی گل ہے تے نت سادے نال واپردی ہے. روحانیت اندر بھی, سپرچولیزم اندر بھی, پرمارتھی راہ وچ بھی ایسی ہی بات نظر آتی ہے. پہلے اتشاہ نال ادم نال انسان نو سنگت وچ آنا ہوندا ہے, گرو گھر وچ آنا ہوندا ہے, گرو گرنتھ صاحب مہاراج جی دی مقدس حضوری وچ آنا ہے. اتشاہ نال, چاؤ نال, ساودھانی نال تے ادم نال. اس لیے ستگرا نے ارشاد فرمائے نے, حکم کیتے نے, ادم کریندیاں جیو تم, ادم کریندیاں جیو تم, کمامدیاں سکھ پنچ, ادم کریندیاں جیو تم. یہ سب کم ساودھانی نال نے. کمامدیاں سکھ پنچ, دھیان دیاں توں پربھو مل, نانک اتری چن. تو یہ کم اساں ساودھانی نال کیتا. ایتھے حاضر ہویا شبد دا بھوجن, شبد دا لنگر گردیب نے جو داغ بخشی ہے اس مل پنڈھارے وچوں پاٹھ راہی حکم نامیاں راہی کتھا وچار راہی اتھوا کیرتن راہی ساودھانی نال یہ بھوجن ملیا. ربی تھال ساہب گرو گرنتھ صاحب مہاراج وچوں یہ بھوجن ملیا. تھال وچ تین وستو پیو, تھال گرو گرنتھ صاحب مہاراج, تھال وچ تین وستو پیو, ست سنتوکھ وچارو, امرت نام ٹھاکر کا پیو جس کا سب سے آدھارو, جے کو کھاوے. پر یہ سب کچھ ساودھانی نال کرنا ہے. جے کو کھاوے, جے کو پہنچے, تس کا ہوئے ادھارو. ساودھانی تو مراد ہے کیرتن کرن والے نو بھی حاضر رہنا پوے گا, اتے سنن والے نو بھی حاضری دینی پوے گی, ساودھان ہونا پوے گا. پھر کی ہے گردیو کہندے نے, پھر آپ ہی یہ طاقت شکتی بخشش عنایت تے کرم ہوندا رہے گا. ہسندیاں کھلندیاں پہنندیاں کھاوندیاں او پھر آپ ہی کم چلتا رہے گا. وچے ہووے مکت, جے کو کھاوے, جے کو پہنچے, تس کا ہوئے ادھار. یہ آتمک زندگی واسطے اشد ضروری وستو گرو صاحب جی کہندے نے. اس دے چھڈیاں جیو جل بل جاندا ہے. میں تجربہ کر ویکھی, ایسا کردیاں ہی زندگی ہے غافلی وچ موت تو بھی بدترین دشا ہو جاندی ہے. آنکھاں جیواں وسرے مر جاؤ. کبیر صاحب کہندے نے, جب لگ تاگا باہو بے ہی, اس اسنا وچ بھی من جے نلپی چوں اندر نوں تاگا کھچدا ہاں, اس اسنا وچ بھی غافلی ہو جائے پرمیشر تو, تاں میں اس نوں موت ہی سمجھدا ہاں. جب لگ تاگا باہو بے ہی, تب لگ وسرے رام سنیہی, تے وسر نال مر جاؤں. تو گرو کرپا کرے اسی ساودھانی نال مہاراج دے چرنوں وچ آندے رہیے, تے پھر پاویں بے دھیانی نال ہی جویں برکیاں ازمودیاں تے طاقتاں دے دیاں نے کم کردے رہیے, تے او جو دات پراپت ہوئی ہے او دی صحت, او دی گائیڈنس اکال پرخ کی بخشش نال ملی رہے گی. تیاگنا نہیں ہے, لگے رہن دا مطلب ہے. جے کو کھاوا ہے, جے کو پہنچا تس کا ہوئے ادھارو. گرو صاحب جی دا عہد ہے, پیمان ہے, وعدہ ہے, اقرار ہے. جے کو کھاوا ہے, جے کو پہنچا تس کا ہوئے ادھارو. یہ بس تجی نہ جائی, نت نت رکھو ادھارو, تم سنسار چرن لگ کریے سب نام برہم پسارو.

das sind nicht hier. ਇਹ ਰਾਗ ਆਪ ਸਰਵਣ ਕਰ ਰਹੇ ਹੋ ਹੁਣ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਗ ਹੈ ਔਰ ਕਬੀਰ ਸਾਹਿਬ ਨੇ ਵੀ ਇਸ ਰਾਗ ਵਿੱਚ ਹੀ ਕਿਰਪਾ ਕੀਤੀ ਹੈ ਬੜੇ ਪਿਆਰ ਨਾਲ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਬੜੇ ਪਿਆਰ ਨਾਲ ਸੁਣੀ ਔਰ ਜੋ ਇਸਦਾ ਤਾਲ ਹੈ ਉਹ 15 ਮਾਤਰਾ ਹੈ

ਮਾਰੀਏ ਚਲੇ ਸੋਚੇ ਮਾਰੀਏ ਚਲੇ ਸੋਚੇ।

Don't you

Oh,

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈ ਹੈ।

ਤਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗੁਆਈ ਧਰਮ ਹੇ ਸੀਸ ਦਿੱਤੇ ਬੰਦ ਬੰਦ ਕੁਟਵਾਏ ਪੁੱਠੀਆਂ ਖਲਾਂ ਲੁਹਾਈਆਂ ਉਬਲਦੀਆਂ ਦੇਗਾਂ ਚ ਬੈਠੇ ਅਸਹਿ ਤੇ ਕੈਕਟ ਸਹਾਰਦਿਆਂ ਆਇਆ ਸਿੱਖੀ ਸਿਦਕ ਨਹੀਂ ਹਾਰਿਆ ਮਨ ਅਡੋਰ ਰੱਖਿਆ।

ਸਰਕਾਰ ਤੋਂ ਉਹਦੇ ਵਿੱਚੋਂ ਤੁਸੀਂ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੁੱਖ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲੜ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ। ਕੀ ਕਹਿੰਦੇ

दर्शनी शब्द श्रुति ही बुद्ध बल ही सुतो हस्त न पावल चित्त ही।

ਗੁਰਮਤਿ ਸੰਗੀਤ ਵਿੱਚ ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ ਕਿਉਂਕਿ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਸਦ ਸੱਚ ਰਹਿ ਹੈ ਸੱਚਾ ਨਾਮ ਪਿਆਰ ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ ਆਰੋਹ ਵਿੱਚ ਗੰਧਾਰ ਵਰਜਿਤ ਹੈ ਬਾਦੀ ਪੰਚਮ ਅਤੇ ਸਮਾਧੀ ਰਿਸ਼ਵ ਹੈ ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ ਗੁਰੂ ਅਰਜਨ ਦੇਵ ਜੀ ਦਾ ਉਚਾਰਣ ਕੀਤਾ ਹੋਇਆ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ ਸਰਵਣ ਕਰੋ ਪਹਿਲਾ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ

ਜਿਸ ਦੇ ਤਮਾਮ ਰੂਪ ਨੇ ਤੇ ਕਈ ਰੂਪਾਂ ਦੇ ਅੰਦਰ ਉਹ ਨਜ਼ਰ ਆ ਰਿਹਾ ਹੈ। ਇੱਕ ਰੂਪ ਨਹੀਂ ਉਸਦਾ, ਵਾਸਤਵ ਸਰੂਪ ਉਸਦਾ ਕੁਝ ਹੋਰ ਹੈ ਤੇ ਸੰਸਾਰ ਦਾ ਸਰੂਪ ਕੁਝ ਉਸਦਾ ਹੋਰ ਹੈ। ਕਈ ਰੂਪਾਂ ਦੇ ਅੰਦਰ ਨਜ਼ਰ ਆਉਂਦਾ। ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਤ ਦਾ ਸਪਸ਼ਟੀਕਰਨ ਦਿੱਤਾ ਤੇ ਕਹਿੰਦੇ ਵੀ ਤੇਰੇ ਕਿਹੜੇ ਕਿਹੜੇ ਰੂਪ ਨੇ।

ਅਤੀਤ ਕਾਉ ਸਰਗੁਣ ਸਮੇਤ ਹੋ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਅੱਜ ਇੱਕ ਹੋਰ ਸਰੂਪ, ਕਿਉਂਕਿ ਅਕਾਲ ਪੁਰਖ ਦੇ ਕਈ ਰੂਪ ਨੇ ਤੇ ਉਸ ਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ। ਕਤੋਂ ਹੁੰਦੇ ਸਚੇਤ ਰੂਪ ਹੋ ਕੇ ਚੇਤਨ ਅਵਸਥਾ ਵਿੱਚ ਤੁਰਿਆ ਫਿਰਦਾ, ਕਤੋਂ ਅਚੇਤ ਹੋ ਕੇ ਸੁੱਤਾ ਪਿਆ, ਕਿਤੇ ਭਿਖਾਰੀ ਬਣ ਕੇ ਭੀਖ ਮੰਗਦਾ ਫਿਰਦਾ ਤੇ ਕਿਤੇ ਮਹਾਦਾਨੀ ਹੋ ਕੇ ਦਾਨ ਕਰਦਾ ਫਿਰਦਾ, ਕਹੂੰ ਮਹਾਰਾਜਿਆਂ ਨੂੰ ਦਾਨ ਦਿੰਦਾ ਫਿਰਦਾ ਤੇ ਕਹੂੰ ਵੱਡੇ ਵੱਡੇ ਛਤਰਪਤੀ ਮਹਾਰਾਜਿਆਂ ਕੋਲੋਂ ਧਰਤੀ ਖੋਹ ਲੈਂਦਾ, ਕਿਤੇ ਉਹ ਵੇਦ ਦਾ ਰੂਪ ਬਣ ਜਾਂਦਾ, ਕਿਤੇ ਉਹ ਤਿੰਨਾਂ ਗੁਣਾਂ ਦਾ ਰੂਪ ਬਣ ਜਾਂਦਾ, ਕਿਤੇ ਉਹ ਸਰਬ ਗੁਣਾਂ ਦਾ ਸੰਪੰਨ ਵਾਹਿਗੁਰੂ ਮਾਲਕ ਹੋ ਕੇ ਤੇ ਸੰਸਾਰ ਦੇ ਅੰਦਰ ਨਜ਼ਰ ਆਉਂਦਾ। ਉਹ ਅਕਾਲ ਪੁਰਖ ਦਾ ਰੂਪ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜੋ ਆਪ ਜੀ ਪਾਸ ਕੱਲ ਦੇ ਪਹੁੰਚ ਚੁੱਕੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਜਿਹੜੇ ਜਾਗਦੀ ਰੂਪ ਜਾਗਦੀ ਜੋਤ ਹੈ, ਉਹ ਅੱਜ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਨਾਨਕ ਸਤਸੰਗ ਸਾਹਿਬ ਵਿਖੇ ਸੁਸ਼ੋਭਿਤ ਹਨ। ਹੁਣ ਉਹਨਾਂ ਸਰੂਪਾਂ ਨੂੰ ਆਪਾਂ ਸੱਚਖੰਡ ਵਿਖੇ ਲੈ ਕੇ ਜਾਣਾ, ਜੋ ਮਹਾਰਾਜ ਸਾਹਿਬ ਜੀ ਦਾ ਅਸਲ ਅਸਥਾਨ ਹੈ, ਉੱਥੇ ਬਿਰਾਜਮਾਨ ਕਰਾਉਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਗੁਰੂ ਨਹੀਂ ਬਲਕਿ ਸਾਰੇ ਸੰਸਾਰ ਦੇ ਸਾਂਝੇ ਗੁਰੂ ਹਨ। ਸਾਰੇ ਸੰਸਾਰ ਦੀ ਬਾਣੀ, ਸਾਰੇ ਸੰਸਾਰ ਦਾ ਭਰਮ ਦੂਰ ਕੀਤਾ ਗੁਰੂ ਗ੍ਰੰਥ ਸਾਹਿਬ ਅੰਦਰ, ਸੱਚ ਦੇ ਨਾਲ ਜੋੜਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੇ ਸੱਚ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕੀਤਾ। ਇਸ ਦੇ ਵਿੱਚੋਂ ਕੇਵਲ ਸੱਚ ਹੀ ਸੱਚ ਲੱਭੇਗਾ, ਸੰਸਾਰ ਦੇ ਪਦਾਰਥ ਮੇਲੇ ਲੱਭਣਗੇ, ਬੜੀਆਂ ਬੜੀਆਂ ਵਸਤੂਆਂ ਇਸ ਦੇ ਵਿੱਚੋਂ ਲੱਭਣਗੀਆਂ, ਸਾਇੰਸ ਇਸ ਦੇ ਵਿੱਚ ਹੈ, ਸੰਸਾਰ ਦੀ ਫਿਲਾਸਫੀ ਇਸ ਦੇ ਵਿੱਚ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕੇਵਲ ਨਹੀਂ ਥਾਂ ਤੇ ਇੱਕ ਚੀਜ਼ ਨੂੰ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਝੂਠ ਨੂੰ ਥਾਂ ਨਹੀਂ, ਇਸ ਦੇ ਵਿੱਚ ਝੂਠ ਨਹੀਂ ਹੈ। ਕੇਵਲ ਸੰਸਾਰ ਦੀ ਇੱਕ ਵਸਤੂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਝੂਠ ਨਹੀਂ, ਬਾਕੀ ਸਭ ਵਸਤੂਆਂ ਸੰਸਾਰ ਦੀਆਂ ਲੱਭ ਲਓ, ਇਸ ਦੇ ਵਿੱਚੋਂ ਪਵਿੱਤਰ ਸਰੂਪ ਹੈ, ਜਾਗਦੀ ਜੋਤ ਹੈ, ਇਸ ਦੇ ਵਿੱਚੋਂ ਜਿਹੜੀ ਵਸਤੂ ਲੱਭੋਗੇ, ਕਿਉਂਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬੜੇ ਬੜੇ ਪਦਾਰਥ ਨੇ, ਲੱਭਣ ਦੀ ਲੋੜ ਹੈ, ਲੱਭ ਜਾਣਗੇ, ਮਿਲ ਜਾਣਗੇ, ਵਸਤੂ ਪ੍ਰਾਪਤ ਹੋ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਐਸਾ ਪਾਵਨ ਗੁਰੂ ਹੈ। ਆਓ, ਕਿਉਂਕਿ 8 ਵਜੇ ਸਮਾਪਤੀ ਕਰਕੇ ਉਸ ਤੋਂ ਬਾਅਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਕਰਨੀ ਤੇ ਸੇਵਾ ਕਰਨੀ ਹੈ ਸ਼ੁੱਧ ਮਨ ਨਾਲ। ਐਸੇ ਗੁਰ ਕੋ ਬਲ ਬਲ ਜਾਈਏ, ਰਸਨਾ ਦੇ

ਮਹਾਰਾਜ ਅੱਗੇ ਅਰਦਾਸਾਂ ਕਰਕੇ ਭਈ ਅੱਜ ਪਵਿੱਤਰ ਗੁਰੂ ਦਾ ਸੰਗ ਹੋ ਰਿਹਾ, ਪੂਰਨ ਗੁਰੂ ਦਾ ਸੰਗ ਹੋ ਰਿਹਾ, ਕਿਤੇ ਮਹਿਸੂਸ ਕਰੋ ਕਿਤੇ ਯਾਰ ਦੋਸਤ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਹੋਵੇ ਨਾ, ਕਿਸੇ ਯਾਰ ਦੋਸਤ ਦੇ ਨਾਲ ਇੱਕ ਪਲ ਵੀ ਬਤੀਤ ਕਰਨ ਵਿੱਚ ਆ ਜਾਏ, ਬੜਾ ਸਕੂਨ ਮਿਲਦਾ। ਅੱਜ ਗੁਰੂ ਦੇ ਨਾਲ ਵੇਖੀਏ ਵੀ ਇਹ ਸਤਸੰਗ ਕੀਤਾ ਹੋਇਆ ਕਿੰਨਾ ਸਫਲ ਹੁੰਦਾ, ਕਿੰਨਾ ਸੁਖਦਾਇਕ ਹੁੰਦਾ, ਕਿੰਨਾ ਰਿਲੈਕਸ ਮਿਲਦਾ, ਕਿੰਨੀ ਸਾਡੀ ਜ਼ਿੰਦਗੀ ਦੇ ਅੰਦਰ ਪਰਿਵਰਤਨ ਆਉਂਦਾ। ਆਓ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਲਿਹਾਰ ਜਾਂਦੇ ਹੋਏ

ਪਰ ਪੂਰ ਪ੍ਰਭ ਬਿਰਥਾ ਜਾਨ ਨਹਾਰ ਜਾ ਕੇ ਸਿਮਰਨ ਉਧਰੀਏ ਨਾਨਕ ਤਿਸ ਬਲਿਹਾਰ ਅਸਤਪਦੀ ਟੂਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਕਟ ਸੋ ਹੈ ਤਨ ਮੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਟੁਟੈ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ ਜਿਉ ਪਾਖਾਨ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੂ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪੂਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਅਵਧ ਤਿਆਗ ਤੂੰ ਕਿਸੇ ਚਕਾਰ ਜੋ ਕਚ ਕਰੈ ਸੋਈ ਸੁਖਵਾਨ ਪੂਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰੇ ਸੰਗ ਲਪ ਕਰੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਵ ਸੰਤੈ ਸੰਗ ਚਾਲ ਅਵਧ ਤਿਆਗ ਵਿਖਿਆ ਜੰਜਾਲ ਤਨ ਤਨ ਕਹੇ ਸਭ ਕੋਏ ਮੁਖ ਉਜਲ ਹਰ ਦਰ ਗੈ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਤੋਈ ਤੋਈ ਪੀਓ ਅਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਤੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੈ ਪਾਇਆ ਮ੍ਰਿਤਕ ਕੋ ਜੀਵਾਲਨ ਹਾਰ ਭੁਖੇ ਕੋ ਦੇਵਤ ਆਕਾਰ ਸਰਬ ਨਿਤਾਨ ਜਾ ਕੀ ਦਿਸਤੀ ਮਾਹੇ ਪੂਰਵ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੈ ਲੋਏ ਜਾ ਕੇ ਹਿਰਦੈ ਏਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ ਸਾਚੀ ਦਿਸ਼ਟ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾਰ